0: ਆ ਸਕਦੀ ਹੈ ਮਦਰਾਸ
1: ਤਾਂ ਮਿਲਿਆ
0: ਉਹ ਇੱਕੋ ਗੱਲ ਹੈ ਕਵਿਤਾ ਤੇਰੀ ਨੂੰ ਹੈ
2: ਮੈਂ ਕਿਹਾ ਜੀ ਸਾਊਥ ਇੰਡੀਅਨ ਸਟੈਂਡਰਡ ਦੇ ਹਿਸਾਬ ਨਾਲ ਉਹ ਤੇਰੀ ਸੋਹਣੀ ਹੈ
1: ਰਾਜੀ ਇਹਨੂੰ ਮਿਲ ਸਾਡੇ ਪ੍ਰੀਤੀ ਲਵਰ
3: ਇਹ ਤਾਰਾ ਸਿੰਘ
2: ਨਾ ਕੋਈ ਨਾ